ਕੱਲ ਹੋਣਾ ਹੋ ਸੀ ਸ਼ੰਕਰ ਮਹਾਦੇਵਨ ਕੀ ਆਵਾਜ਼ ਮੇਂ ਪ੍ਰੀ ਵੁਮਨ ਜਿਸ ਕੋ ਮੈਂ ਗਾਤੀ ਥੀ ਕੁੜੀ ਗੁਮਾ ਯਾਰ ਲਿਸਨਿੰਗ ਟੂ ਰੇਡੀਓ 106.3 FM ਤਨੀਸ਼ ਐਪ ਕੇ ਸਾਥ ਬਿੰਦਾਸ ਮਾਰਨਿੰਗ ਚੱਲ ਰਹੇ ਯਹਾਂ ਪਰ ਔਰ ਰਿਮਾਈਂਡਰ ਹੈ ਜੀ ਆਪਕੇ ਲੀਏ ਕਿ ਅਗਰ ਅਭੀ ਤੱਕ ਫੋਲੋ ਨਹੀਂ ਕੀਆ ਹੈ ਸੋਸ਼ਲ ਮੀਡੀਆ ਪੇ ਤਾਂ ਫਟਾਫਟ ਚੈੱਕ ਕਰ ਲਓ radioolive.qa ਇਜ਼ ਦੀ ਹੈਂਡਲ ਵੀ ਕੀਪ ਪੋਸਟਿੰਗ ਵੀਡੀਓਜ਼ ਓਵਰ ਦੇਅਰ ਕੰਟੈਸਟ ਵਗੈਰਾ ਚਲਦੇ ਰਹਿੰਦੇ ਆਪ ਸੇ ਕੁਝ ਮਿਸ ਆਊਟ ਨਾ ਹੋ ਜਾਏ ਬਸ ਇਸ ਕਾ ਖਿਆਲ ਰੱਖਤੀ ਹੂੰ ਮੈਂ ਇਸੀ ਲਈ ਯਾਦ ਦਿਲਾਤੀ ਰਹਿਤੀ ਹੂੰ ਹਰ ਥੋੜ੍ਹੇ ਟਾਈਮ ਮੈਂ ਸੋ radioolive.qa ਇੰਸਟਾਗ੍ਰਾਮ ਫੇਸਬੁੱਕ ਸਨੈਪਚੈਟ ਟਿਕਟੋਕ ਯੂਟਿਊਬ ਐਵਰੀਵੇਅਰ ਸਪੈਮ ਕਰ ਦਿਓ ਮੈਸੇਜ ਕਰ ਸਕਦੇ ਹੋ ਜੋ ਵੀ ਦਿਲ ਕਰ ਰਿਹਾ ਹੈ ਔਰ ਚੈੱਕਆਊਟ ਕਰੋ ਹਮਾਰੀ ਪੋਸਟ ਉਨਸੇ ਇੰਟਰੈਕਟ ਕਰੋ ਕਮੈਂਟ ਕਰੋ ਸ਼ੇਅਰ ਕਰੋ ਲਾਈਕ ਕਰੋ ਐਂਡ ਯੂ ਕੈਨ ਆਲਸੋ ਮੈਸੇਜ ਐਸ ਯੂ ਨੋ ਦੈਟ ਰਾਈਟ 3311106 3 ਪਰ ਜਬ ਵੀ ਦਿਲ ਮੈਂ ਕੋਈ ਬਾਤ ਹੈ ਸ਼ੇਅਰ ਕਰਨਾ ਚਾਹਤੇ ਹੈ ਹਮਸੇ ਯੂ ਨੋ ਵੈਂਟ ਆਊਟ ਕਰਨਾ ਹੈ ਵੀ ਆਰ ਹੇਅਰ ਟੂ ਲਿਸਨ ਟੂ ਯੂ ਸਿਰਫ ਸੁਣਾਨੇ ਕੇ ਲੀਏ ਨਹੀਂ ਹੈ ਹਮ ਸੁਣਨੇ ਕੇ ਲੀਏ ਵੀ ਹੈ ਯਾਰ ਹਾਂਜੀ ਯੂ ਆਰ ਵੈਰੀ ਇੰਪੋਰਟੈਂਟ ਸੋ ਐਸੇ ਦਿਲ ਮੈਂ ਬਾਤੇ ਰੱਖ ਕੇ ਹੈਵੀ ਹੈਵੀ ਫੀਲ ਕਰਨਾ ਡਜ਼ਨਟ ਮੇਕ ਸੈਂਸ ਯਾਰ ਆਓ ਬਾਤ ਕਰੋ ਸਭ ਠੀਕ ਹੋ ਜਾਏਗਾ ਇਵੈਂਚੁਅਲੀ ਬਾਕੀ ਬੜੀਆ ਗਾਣੇ ਤੋਂ ਭੇਜ ਰਹੀ ਹੂੰ ਜੋ ਓਬਵੀਅਸਲੀ ਚੀਜ਼ਾਂ ਠੀਕ ਕਰ ਦੇਤੇ ਹੈ ਫਿਲਹਾਲ ਆਤਿਫ ਅਸਲਮ ਕੀ ਆਵਾਜ਼ ਮੇਂ ਆਦਤ ਸਟਿਕ ਟੂ ਯੂ ਨੰਦ ਜੀ ਬਿੰਦਾਸ

0: ਮੈਂ ਹਾਂ ਹਰਭਜਨ ਮਾਨ
1: ਭਜਨ ਮਾਨ
0: ਤੁਸੀਂ ਸੁਣ ਰਹੇ ਹੋ ਕਤਰ ਹਿੰਦੀ ਰੇਡੀਓ ਸਟੇਸ਼ਨ ਰੇਡੀਓ ਆਲ ਆਫ 106.3 FM
1: ਜੀਓ ਬਿੰਦਾਸ
2: ਆਲਿਫ ਸੁਨੋ ਰੇਡੀਓ ਨੈਟਵਰਕ ਕਤਰਸ ਨੰਬਰ 1 ਏਸ਼ੀਅਨ ਰੇਡੀਓ ਨੈਟਵਰਕ

0: ਆਉਣੇ ਹੋ ਕਿਦਾਂ ਦੀ ਗੱਲ ਚੱਲ ਸਤਿ ਸ੍ਰੀ ਅਕਾਲ ਸਿਮਰਨ ਕੌਰ ਆਪਕੇ ਸਾਥ ਇਹ ਇੱਕ ਟਾਈਮ ਹੈ ਜਬ ਅੱਜ ਥਰਸਡੇ ਈਵਨਿੰਗ ਹੈ ਉਹ ਥਰਸਡੇ ਈਵਨਿੰਗ ਕੋ ਸਭ ਲੋਕ ਜੋ ਹੈ ਉਹ ਲਾਈਟ ਫੀਲ ਕਰਤੇ ਠੀਕ ਹੈ ਯਾਰ ਆਫਿਸ ਮੇਂ ਪੂਰੇ ਹਫਤੇ ਮੇਂ ਜੋ ਵੀ ਭਜੜੇ ਮਚੀ ਹੋਤੀ ਹੈ ਜੋ ਵੀ ਕਾਮ ਆਪਨੇ ਕਰਨਾ ਹੋਤਾ ਹੈ ਲੇਕਿਨ ਇਹ ਜੋ ਹਫਤੇ ਕੇ ਦੋ ਦਿਨ ਹੋਤੇ ਹੈ ਇੱਕ ਤੋਂ ਮਤਲਬ ਐਕਚੁਅਲੀ ਢਾਈ ਦਿਨ ਹੋ ਜਾਤੇ ਹਮਾਰੇ ਲਈ ਥਰਸਡੇ ਨਾਈਟ ਹੈ ਓਕੇ ਆਪਕੇ ਪਾਸ ਫਰਾਈਡੇ ਪੂਰਾ ਦਿਨ ਹੈ ਔਰ ਅਗਰ ਆਪਕੀ ਸੈਟਰਡੇ ਕੋ ਛੁੱਟੀ ਹੈ ਤੋ ਫਿਰ ਸੈਟਰਡੇ ਵੀ ਆਪਕੇ ਪਾਸ ਪੂਰਾ ਦਿਨ ਹੈ ਤੋ ਯੇ ਟਾਈਮ ਪੇ ਕੋਈ ਵੀ ਸਟ੍ਰੈਸ ਨਹੀਂ ਲੇਨੇ ਕਾ ਕਿਸੀ ਚੀਜ਼ ਕੇ ਬਾਰੇ ਮੇਂ ਨਹੀਂ ਸੋਚਨੇ ਕਾ ਸਿਰਫ ਔਰ ਸਿਰਫ ਆਪਣੇ ਆਪ ਕੋ ਪ੍ਰਾਇਰਟਾਈਜ਼ ਕਰਨੇ ਕਾ ਔਰ ਆਪਣੇ ਬਾਰੇ ਮੇਂ ਸੋਚਣਾ ਪੜੇਗਾ ਆਪਕੋ ਕਿ ਕਿਸ ਤਰ੍ਹਾਂ ਸੇ ਆਪਨੇ ਜੋ ਹੈ ਵੋ ਇਸ ਵੀਕਐਂਡ ਕੋ ਸਪੈਂਡ ਕਰਨਾ ਹੈ ਸੋ ਬਤਾਈਏ ਆਜ ਆਪਕੇ ਵੀਕਐਂਡ ਕਾ ਕਿਆ ਪਲਾਨ ਹੈ ਟੂ ਬੀ ਵੈਰੀ ਓਨੈਸਟ ਆਜ ਮੇਰਾ ਨਾ ਕੁਛ ਇਟਾਲੀਅਨ ਖਾਣੇ ਕਾ ਬੜਾ ਮਨ ਕਰ ਰਹਾ ਹੈ
1: ਆਜ ਰਾਤ ਕਾ ਸੀਨ ਬਣਾ ਲੈ
0: ऐसा पास्ता पिज्जा हो जाए यार
2: आज फिर तुम पे प्यार आया है बेहद और बेशुमार
0: वीकेंड पे मुझे कुछ इस तरह का अतरंगी खाना होता है क्योंकि सबका मन करता है यार कि वीकेंड के टाइम पे आप कोई बिल्कुल भी ऐसी कैलोरीज डाइट का ध्यान जो है वो ना दो तो मैं लंच नहीं करती हूँ मतलब वैसे भी मैं दो मील लेती हूँ मॉर्निंग मेरा ब्रंच होता है सीधा और उसके बाद डिनर होता है तो फिर मैंने वो अपना ब्रेकफास्ट किया हुआ और फिर रात में अपन मैं या जिंदगी मिलके बिताएंगे सो बताइए आपका क्या सीन है आज वीकेंड का 3311063 पर क्या क्रेव कर रहे हो आप खाने का आज
3: अब सुनिए ऑलिव का जबरदस्त है

0: ਹਾਂ ਜੀ ਮੈਂ ਕਹਿੰਦੀ ਸੋਹਣੇ ਹੋ ਕਿਦਾਂ ਦੀ ਗੱਲ ਚੱਲ ਸਤਿ ਸ਼੍ਰੀ ਅਕਾਲ ਸਿਮਰਨ ਕੌਰ ਆਪਕੇ ਸਾਥ ਹੈਪੀ ਵੀਕਐਂਡ
1: ਰੇਡੀਓ ਓਲਿਵ ਪਰ ਆਰਜੇ ਸਿਮਰਨ ਕੇ ਸਾਥ
0: ਜ਼ਿੰਦਗੀ ਜੀਤੇ ਜੀਤੇ ਨਾ ਹਮ ਲੋਕ ਜੋ ਹੈ ਵੋ ਕਭੀ ਕਭੀ ਆਪਣੇ ਲਈ ਨਾ ਜੀ ਕੇ ਲੋਕੋ ਕੇ ਲੀਏ ਜੀਣਾ ਸਟਾਰਟ ਕਰ ਦੇਤੇ ਹੈ ਲੋਕੋ ਕੋ ਦੇਖਤੇ ਹੈ ਕਿ ਉਹ ਵੋ ਹਮਕੋ ਦੇਖ ਰਹੇ ਹੈ ਹਮਾਰਾ ਲਾਈਫ ਸਟਾਈਲ ਦੇਖ ਰਹੇ ਹੈ ਅਰੇ ਮਤਲਬ ਵੋ ਲੋਕ ਦੇਖ ਰਹੇ ਹੈ ਔਰ ਹਮ ਆਪਣਾ ਲਾਈਫ ਸਟਾਈਲ ਵੈਸੇ ਹੀ ਬਣਾਉਣੇ ਲੱਗ ਜਾਤੇ ਹੈ ਕਿ ਯਾਰ ਆਪਣਾ ਲਾਈਫ ਸਟਾਈਲ ਇੱਕਦਮ ਲੈਵਿਸ਼ ਹੋਣਾ ਚਾਹੀਏ ਆਪਣਾ ਯੇ ਹੋਣਾ ਚਾਹੀਏ ਯੇ ਹੈ ਵੋ ਹੈ ਲੇਕਿਨ ਇਸ ਚੱਕਰ ਮੇ ਨਾ ਇਹ ਜੋ ਚੱਕਰ ਹੈ ਨਾ ਇਸ ਚੱਕਰ ਮੇ ਆਪ ਯੇ ਭੁੱਲ ਜਾਤੇ ਹੋ ਕਿ ਯਾਰ ਯੇ आपको चीज अंदर से खुशी दे रही है या फिर आपको ऐसे फोर्स कर रही है हर दिन कुछ नया करने की कि बाकी सामने वाले लोग जो है वो आपको नोटिस करें. सो मेक श्योर कि आप अपनी जिंदगी जो है वो उन लोग मतलब वैसे मत दीजिए जिए कि यार बाहर वाले लोगों को वो आपकी जिंदगी अच्छी लग रही है. आपको अंदर से आपकी खुद की जिंदगी जो है आपका लाइफस्टाइल जो है वो अच्छा लगना चाहिए. लोगों को क्या है आप उनके तरीके से भी चीज़ें करोगे उन उन्होंने फिर भी कोई नुक्स निकाल देना है. तो अपने तरीके से अपनी जिंदगी जियो लोगों के लिए नहीं.